0: And we cut across to breaking news coming in. Despite Prime Minister Modi's spend-wise mantra, Punjab is all set to send 72 teachers to Finland for a training program. When asked about the spend-wise mantra, Punjab Chief Minister mocked Prime Minister Narendra Modi. Punjab Chief Minister Bhagwant Mann said that first Prime Minister must shut down his foreign trips. Punjab Chief Minister saying that Prime Minister is telling others to work from home. Why can't he do the same? Listen in.
1: ਹਰ ਇੱਕ ਚੀਜ਼ ਤੁਸੀਂ ਸ਼ਟ ਡਾਊਨ ਕਰ ਦਿਓ, ਸੋਨਾ ਨਾ ਖਰੀਦੋ, ਹੈ ਜੀ, ਅਤੇ ਵਿਦੇਸ਼ ਯਾਤਰਾ ਨਾ ਕਰੋ, ਘਰੋਂ ਕੰਮ ਕਰੋ, ਪ੍ਰਧਾਨ ਮੰਤਰੀ ਘਰੋਂ ਕੰਮ ਕਰ ਲਈ, ਪ੍ਰਾਈਮ ਮਿਨਿਸਟਰ ਵਰਕ ਫਰੋਮ ਹੋਮ ਨਹੀਂ ਹੋ ਸਕਦਾ ਫਿਰ। ਦੇਸ਼ ਨੂੰ ਚਲਾਉਣਾ ਜੀ, ਅਸੀਂ ਤਾਂ ਵਿਸ਼ਵ ਗੁਰੂ ਬਣਨਾ ਸੀ, ਵਿਸ਼ਵ ਚੇਲੇ ਬਣਾ ਕੇ ਰੱਖਤੇ, ਜੰਗ ਕਿਤੇ ਹੋਰ।